ਦੀ ਤੂੰ ਚਾਲ ਸਿਆ ਸੀ ਬੋਤਲਾਂ ਨੂੰ ਕੁੱਟਣਾ ਮੈਂ ਜਨਮ ਦੀ ਪਿਆਸੀ ਮਾਲੇ ਮੁੰਡੇ ਸ਼ੋਰ ਆ ਕੈਂਸੇ ਕੇਰੇ ਨੀ ਮੋਰ ਆਮ ਜਸ ਕੇ ਸਟਾਰੇ ਡੱਗੇ ਪੂਰਾ ਮੇਰਾ ਦੌਰ